0: ต้องคิดต้องคิดต้องคิดต้องคิดต้องคิดต้องคิด
1: ਸਾਹਿਬਾਂ ਦੇ ਵੀਰਾਂ ਹੱਥੋਂ ਨਿਹੱਥਾ ਮਿਰਿਆ ਜਾਂਦਾ ਹੈ। ਮਿਰਜ਼ੇ ਦੀ ਮਾਂ ਇਕੱਲੀ ਬੱਕੀ ਦੇਖ ਕੇ ਧਾ ਮਾਰਦੀ ਹੈ ਤੇ ਰੋ ਰੋ ਕੇ ਕੀ ਕਹਿੰਦੀ ਹੈ,